0: مجھے اللہ پہ بہت زیادہ امید ہے انشاءاللہ میرا بھائی واپس آئے گا.
1: Currently, more people than ever are on the move worldwide in search of a better life.
2: ਉਹਨੇ ਬਸ ਇਹ ਸੋਚਿਆ ਸੀ ਕਿ ਮੇਰੇ ਘਰ ਦੇ ਹਾਲਾਤ ਠੀਕ ਹੋ ਜਾਣ, ਇਹ ਸੋਚਦਾ ਸੀ. ਅਤੇ ਮੈਂ ਉਹਨੂੰ ਕਿਹਾ ਵੀ ਸੀ ਕਿ ਮੈਂ ਘਰ ਦੇ ਹਾਲਾਤ ਠੀਕ ਕਰਨੇ ਹੁਣ ਤਾਂ ਘਰ ਰਹਿ ਕੇ ਵੀ ਹੋ ਸਕਦੇ ਨੇ, ਤਾਂ ਪੁੱਠੇ ਰਸਤੇ ਨਾ ਜਾ. ਤੂੰ ਨਹੀਂ ਸੀ ਮੰਨਦਾ ਕਿਸੇ ਦੀ ਗੱਲ.
1: ਫਾਈਂਡ ਆਊਟ ਅਬਾਊਟ ਰਬੀਨਾ ਸਟੋਰੀ. ਇਨਫੋ ਮਾਈਗ੍ਰੈਂਟਸ, ਰਿਲਾਇਬਲ ਨਿਊਜ਼ ਫੋਰ ਮਾਈਗ੍ਰੈਂਟਸ, ਵੇਅਰ ਐਵਰ ਦੇ ਮੇ ਬੀ. Nila was born out of wedlock in Iran. Officially, that doesn't happen. This film, recorded in secret, is about a mother's love and a misogynistic system.
3: To Iran to have saliki bache mal madar dige bad un haq. Dokhtar
4: mal maye, nega kon dokhtar mal baba she.
5: Man ye bar چیز کردم، یه خواب که بچه بودم خواب دیدم روی مغازه آقای آرش بودیم. بعد
1: Nila's dream in the Garden of Eden starts June 27th on DW.